0: ਗੱਲ
1: ਮੈਂ ਕਿਆ ਸੋਚਦੀ
0: ਚਾਹੇ ਵਿਕ ਜਾਏ ਪਗੜੀ ਮੇਰੀ ਚਾਹੇ ਵਿਕ ਜਾਏ ਹਲ ਲੈ ਦੂੰਗਾ ਤੂੰ ਜੋ ਮੰਗੇ ਇੱਕ ਬਾਰ ਠਮਕ ਕੇ ਚੱਲ ਜ਼ਰਾ ਲਚਕ ਲਚਕ ਕੇ ਜ਼ਰਾ ਮਟਕ ਮਟਕ ਕੇ ਲਟ ਝਟਕ ਝਟਕ